ਹੁਣ ਤੇ ਆਜਾ ਸਜਣਾ, ਤੇਰੀ ਯਾਦ ਸਤਾਵੇ, ਢੋਲੀ ਢੋਲ ਬਜਾਵੇ, ਹਿੱਤ ਖੁਸ਼ੀ ਦੇ ਗਾਵੇ।